0: ਏ ਮਾਵੇ ਸੁੱਟਾ ਦਾ ਫਿੰ
1: ਆਹਰ ਮੇ ਸੁੱਟਾ ਦਾ ਫਿੰ
2: ਏ ਲਿਸਟ ਕੋ ਮਾਵੇ ਸੀਮਣਾ ਲਾ
3: ਅਮਿਲ ਫੈਸਾ ਅੰਦਾ ਗੇ ਅਮਿਲ ਹਸ਼ਿੰਗੜ ਗੇਲੁਂ ਦਿਰਮਕੀ ਕਿਹਾ ਮੋਏ ਕਮੇ ਏ ਮੇ ਮਾਵੇ ਸੁੱਟਾ ਦਾ ਫਿੰ
4: ਦੁਮ ਫੈ ਆਹਰ ਮੇ ਗੇ ਹਥੁਰੇ ਦੁਮ ਫਤੁ ਗੇ ਇਸਤੇਮਾਲ ਕੁਰੁਮ ਗੇ ਸਾਬੁਂ ਦਿਮਾਵਾ ਸਿਹੀ ਮਸਲ ਤੋਗਾ ਆਹਰ ਕੋ ਹੈ ਮਿਲੀਅਨ ਬੁਰੇ ਕਿਨ ਮੀਹੁ ਮਰਵਾ ਕਮਾ ਤਫਾ ਸਿਸਾਬ ਤਕੁਂ ਦੱਕਾ ਫਸਨੁ ਜਹੀ ਅਵਹ ਦੁਮਫਤੁਗੇ ਇਸਤੇਮਾਲ ਕੁਰੁਂ ਹੁਟਾਲ ਮਾਹਿੰਗਾ।

ਯਾਦ ਕੁਰਵਾ ਫਦੇਕੁਮ ਰਹਿਮ ਤਹਗਾ ਤੇ ਬੈ ਮੀਹੁਮ ਸੂਰ ਕੁਰਵਾ ਰਸਕਲਾਂਗੇ ਇਕਲਾਂਗ ਮਿਨਵੀ ਇਲਾਹ ਕੁਨਵੇ ਇਕਲਾਂਗੇ ਅਜੀਜ਼ ਵੰਤ ਹਕੀਮ ਵੰਤ ਰਸਕਲਾਂਗੇ।

0: ਵੀ ਠੀਕ ਹੈ ਮਰੀ
1: ਸਫਾ ਰੋਏ ਆ ਤੇ ਸਕੁਰੀਏ
2: ਉਹਦੇ ਕਿ ਮੈਂ ਗੱਲ ਤੇ ਵੇ ਐਫਐਮ ਗੇ ਮੈਂ ਹਾਂ ਤੇ
3: ਪਾਈ ਲਵਾ ਤਾ ਕੋਮਸ ਪੈਰੀ ਕੇ ਤੇ ਕੋਣ ਫਿਲਮ ਨੂੰ ਮੈਂ ਕੀ ਹਮ
4: ਦਿਵੇਂਗੇ ਮੋਨੀਫੂ ਹੀ ਫਿਲਵਾ ਦੇ ਨਮੁਗਾ ਅਬਦੁਸ
5: ਐਮਐਫਐਸ
6: ਮੋਨੀਫੂ ਹੀ ਫਿਲਮ ਕੇ ਦਾਇਰਾ ਐਮਐਫਐਸ